0: Don't miss Southall Travel's special prices to India, Pakistan, the UAE, Thailand, Bali and Africa. For the best fares and 24/7 support, call 0208-574-8410 or visit southalltravel.co.uk today.
1: Next.
2: ਉਹ ਤੈਨੂੰ ਸ਼ੌਕ ਦੇ ਪੱਤ ਹੋਣੀਏ ਜੱਟ ਦੇ ਮੁੰਡੇ ਦੇ ਭੌੜੇ ਚਿੱਟੇ ਕੁੜੀਆਂ